0: Download our 113.fm radio app and listen to over 35 of our most popular channels anywhere, anytime. It's your music, your life, and it's totally free and available now in your iOS or Android app store.
1: ਐਕਿਆ ਸਾਡੀ ਆਸ਼ਾ ਜਿਹੜਾ ਸਾਡੀਆਂ ਸੁੱਖ ਸੁਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।